0: एट वेन्स ऑटो ग्रुप आप हम पर रिलाई कर सकते हैं फॉर एवरीथिंग ऑटोमोटिव चाहे हो डेली कम्यूट या वीकेंड स्केप हमारा प्रॉमिस विल ऑलवेज रिमेन द सेम हर जर्नी को बनाए खास वेन्स ऑटो ग्रुप हमेशा आपके साथ ओवर 1400 डेडिकेटेड एसोसिएट्स जो बोलते हैं आपकी लैंग्वेज ऑफरिंग 9 ब्रांड्स अक्रॉस 15 डीलरशिप्स फ्रॉम फर्स्ट ड्राइव टू लाइफ टाइम केयर Wayne's Auto Group is always there. Aaj hi visit kare waynesautogroup.com.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
1: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
2: ਇਹਨਾਂ ਕੋਲ ਨਹੀਂ ਏ ਬੀ ਐਂਡ ਟਰਸਟਿਡ ਪ੍ਰਾਈਵੇਟ ਲੈਂਡਰਸ
1: ਯੂ ਸ਼ਾਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
2: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
1: 647 6477398710 license number M200034504
3: iske peene pe tabiyat me rawani aaye isko boodha bhi jo pee le to jawani aaye
4: wow mom dad is in a jolly good mood today what is the reason
5: this is the effects of famous masala chai by navigators cafe
4: I know this place they're also famous for delicious snacks like aloo patties samosa vada pav spring rolls mango lassi and my favorite samosa chaat and bhel
6: navigators cafe located at northwest corner of queen street east and airport road in brampton they are conveniently open 24/7
7: वेलकम बैक फ्रेंड्स एक बार फिर से आपका स्वागत है एंड जितेंद्र गंदम भी हमारे साथ हैं कुछ मस्कोका की कॉटेज की जानकारी लेकर आए हैं कॉटेज प्रॉपर्टी है उससे पहले कॉलर हैं उन्हें भी लेते हैं आप ऑनर हैं प्लीज गो अहेड
8: हेलो
7: हेलो जी प्लीज गो अहेड
8: सनी जी हाउ आर यू
7: गुड गुड फर्स्ट क्लास आप सुनाइए
8: ओके जस्ट वन रिक्वेस्ट दिलाज सायर है गमाज नगमा है गैम्बलर
7: ठीक है जी मैं आई विल प्ले इट राइट आफ्टर दिस सेगमेंट
8: No problem. Thank you, sir.
7: Thank you, bro. Thank you. Yeah. Dil aaj shayar hai, gham aaj nagma hai. Shab ye ghazal hai sanam. Zabardast geet. Line up kar diya hai aapke liye. Hamare Karthik saab ne. Lekin usse pehle Jitinder Gandam hamare saath hai. Realtor. Muskoka mein ek cottage hai. Bahut hi zabardast property hai. 2 acre ki. Aur agar aap interested hain, the seller is really highly motivated. Number hai 416-265-2222. 2222 जितेंद्र जी से बातचीत करते हैं जानते हैं इस प्रॉपर्टी के बारे में थोड़ा सा और कुछ जितेंद्र थोड़ा स्वागत है साउथ एशियन अनलिमिटेड रेडियो ते
9: हेलो सत श्री जोशी पा जी गुड आफ्टरनून ते अज आप अपने सोचा लिए मस्कोका दे विच कॉटेज लेके आए हैं यह जी कॉटेज है 2 acre के लॉट के बनी हुई है 2 साल तो घट समा होया इस कॉटेज में बने हुए 3 bedroom ने 3 washroom ने प्लस तुहाडे कोल अनफिनिश बेसमेंट है जिदे विच तुसी एक्सट्रा बेडरूम बना सकते हो फुली अपग्रेडेड प्रॉपर्टी है यह प्रॉपर्टी Airbnb ते चल रही है पिछले 1.5 साल तो लास्ट ईयर 2025 के लगभग $100,000 के लगे शगे Airbnb ते रेवन्यू सेगा प्लस ओनर ਆਪ ਵੀ ਉੱਥੇ ਜਾ ਕੇ ਰਹਿ ਰਹੇ ਨੇ ਜੇ ਤੁਸੀਂ ਇਸ ਪ੍ਰੋਪਰਟੀ ਨੂੰ ਲੈਣਾ ਚਾਹੁੰਦੇ ਹੋ ਇੱਦਾਂ ਦੀ ਕਾਟੇਜ ਤੇ ਸਾਡੇ ਨਾਲ ਇੱਕ ਵਾਰ ਗੱਲਬਾਤ ਕਰ ਲਿਓ ਸਾਡਾ ਨੰਬਰ 416-265-2222 ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਕੋਈ ਵੀ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਹੋ ਜਾਂ ਸੈਲ ਕਰਨਾ ਚਾਹੁੰਦੇ ਹੋ ਕਾਲ 416-265-2222 ਥੈਂਕ ਯੂ ਵੈਰੀ ਮੱਚ
7: ਜੀ ਬਹੁਤ ਬਹੁਤ ਸ਼ੁਕਰੀਆ ਜਤਿੰਦਰ ਤੇ ਨੰਬਰ ਇੱਕ ਵਾਰ ਫੇਰ ਤੋਂ ਦੇ ਦੇਵਾਂ 416-265-2222 ਜਤਿੰਦਰ ਜੀ ਦਾ ਨੰਬਰ ਹੈ ਜਿਸ ਪਰ ਆਪ ਇਸ ਮਸਕੋਕਾ ਵਾਲੀ ਕਾਟੇਜ ਕੀ ਜਾਣਕਾਰੀ ਕੇ ਲਈ ਉਨਸੇ ਸੰਪਰਕ ਕਰ ਸਕਤੇ ਹੈ ਹਾਈਲੀ ਹਾਈਲੀ ਮੋਟੀਵੇਟਡ ਸੈਲਰ ਹੈ 416-265-2222 ਕਲੀਅਰ ਆਪਟੀਕਲ ਬਾਏ ਵਰੁਣ ਕਾਂਡਾ ਪਰ ਨੇਮ ਬ੍ਰਾਂਡ ਸਨਗਲਾਸਿਸ ਕੀ ਬਹੁਤ ਜ਼ਬਰਦਸਤ ਸੇਲ ਚੱਲ ਰਹੀ ਹੈ ਐਂਡ ਯੂ ਨੋ ਦਿਸ ਟਾਈਮ ਆਫ ਦ ਈਅਰ ਵੇ ਵੀ ਨੀਡ ਦੋਸ ਕਾਇੰਡ ਆਫ ਪ੍ਰਾਡਾ ਗੂਚੀ ਡੋਲਚੀ ਗਬਾਨਾ ਰੇਬੈਨ ਕੇ ਜ਼ਬਰਦਸਤ ਨੇਮ ਬ੍ਰਾਂਡ ਸਨਗਲਾਸਿਸ ਸੋ ਕਲੀਅਰ ਆਪਟੀਕਲ ਇਜ਼ ਵੇ ਯੂ ਨੀਡ ਟੂ ਗੋ ਕਲੀਅਰ ਆਪਟੀਕਲ ਬਾਏ ਵਰੁਣ ਕਾਂਡਾ ਬ੍ਰੈਂਪਟਨ ਜੋਰਜ ਟਾਊਨ ਦੋ ਲੋਕੇਸ਼ਨ ਸੇ ਆਪਕੋ ਕਰਤੇ ਹੈ ਸਰਵ ਐਂਡ ਓਕੇ ਹਮਾਰੇ ਲਿਸਨਰ ਕੀ ਰਿਕੁਐਸਟ ਹੈ ਦ ਕਿਸ਼ੋਰ ਕੁਮਾਰ ਸਾਹਿਬ ਕੀ ਆਵਾਜ਼ ਮੇ ਦ ਗ੍ਰੇਟ ਕਿਸ਼ੋਰ ਕੁਮਾਰ ਐਂਡ ਦ ਮੂਵੀ ਵਾਜ ਗੈਂਬਲਰ ਦਿਲ ਆਜ ਸ਼ਾਇਰ ਹੈ ਇੰਜੋਏ ਦ ਸੌਂਗ ਫਿਰ ਸਟੂਡੀਓ ਮੇ ਬਹੁਤ ਜਲਦ ਹਮਾਰੇ ਲੋਕਲ ਡਿਵੈਲਪਰ ਬਿਲਡਰ ਅਤੀਕ ਖਾਨ ਸਾਹਿਬ ਹਮਾਰੇ ਸਾਥ ਹੋਂਗੇ ਵੀ ਵਿਲ ਟਾਕ ਟੂ ਅਤੀਕ ਭਾਈ ਇਨ ਰਿਗਾਰਡਸ ਟੂ ਦਿਸ ਅਮੇਜ਼ਿੰਗ ਅਮੇਜ਼ਿੰਗ ਬਿਜ਼ਨਸ ਕੋਨਸੈਪਟ ਜੋ ਵੋ ਲੈ ਕਰ ਆਏ ਹੈ ਹਮਾਰੇ ਲਿਸਨਰਸ ਕੇ ਲੀਏ ਐਂਡ ਹਾਓ ਥਰੂ ਦਿਸ ਬਿਜ਼ਨਸ ਕੋਨਸੈਪਟ ਯੂ ਕੈਨ make money. You can multiply your investment ya money ki jo growth hai wo kis tarah se kaise wo sab par roshni dalenge Atik bhai. Airport launches summer travel season with revamped welcome center outside international arrivals in terminal 1. Ye person ki taraf se khabar aayi hai. Chaliye aise karte hain, enjoy karte hain beautiful sa geet, aate hain bahut hi jald wapas. Studio ka number 416-593-0055. I'll keep taking the requests all the way till 2 p.m.

0: ਸੁਣਦੇ ਹੋ, ਮੇਰੇ ਭਰਾ ਦੀ ਅੱਜ ਫਲਾਈਟ ਹੈ ਇੰਡੀਆ ਤੋਂ।
1: ਉਹ ਯਾਦ ਹੈ ਯਾਦ ਹੈ, ਪਰ ਉਹਨੂੰ ਕਹੀਂ ਕਿ ਆਉਂਦਾ ਹੋਇਆ ਇੱਕ ਪਲੇਟ ਛੋਲੇ ਭਟੂਰਿਆਂ ਦੀ ਫੜ ਲਿਆਵੇ।
0: ਇੰਡੀਅਨ ਸਵਾਦ ਵਾਲੇ ਛੋਲੇ ਭਟੂਰੇ ਖਾਣ ਲਈ ਇੰਡੀਆ ਦੇ ਸੁਪਨੇ ਨਾ ਦੇਖੋ, choleBhature.ca ਤੇ ਚੱਲੋ।
2: choleBhature.ca ਬੈਸਟ ਪੰਜਾਬੀ ਰੈਸਟੋਰੈਂਟ ਇਨ ਬ੍ਰੈਂਪਟਨ। ਛੋਲੇ ਭਟੂਰੇ, ਪਤੀਲੇ ਵਾਲੇ ਮਟਰ ਕੁਲਚੇ, ਪਾਵ ਭਾਜੀ, ਅੰਮ੍ਰਿਤਸਰੀ ਕੁਲਚੇ ਤੇ ਹੋਰ ਵੀ ਕਈ ਡਿਲੀਸ਼ੀਅਸ ਆਥੈਂਟਿਕ ਇੰਡੀਅਨ ਸਟਾਈਲ ਫੂਡ ਲਈ ਪਹੁੰਚੋ। choleBhature.ca ਕਾਲ 9054582448।
3: ਸਰਵਿੰਗ ਫਰੋਮ 4 ਡਾਈਨਿੰਗ ਲੋਕੇਸ਼ਨਸ, 2 ਇਨ ਬ੍ਰੈਂਪਟਨ, 1 ਇਨ ਮਿਸਾਗਾ ਐਂਡ 1 ਬਾਈ ਵੌਨ ਮਿਲਸ।
4: लेक डे दा प्लान सी, पर टोयोटा टंडरा दे बिना सकून नहीं, शोर मिलिया। जेकर तुसी अपने स्थानक टोयोटा डीलर तो टंडरा ले आओ, तां इस दी 11,000 पाउंड्स तक दी टोइंग कैपेसिटी दे नाल तुसी फैसला करोगे कि रुकना किथे है। रेड टेक डेज दा लाभ लाओ। लीज करो 2026 टंडरा 4x4 क्रू मैक्स डीआरडी ऑफ रोड $172 वीकली तो 36 मंथ्स लई 4.29% APR ते $5,800 डाउन दे नाल। विजिट shoptoyota.ca जा अज ही अपने लोकल टोयोटा डीलर कोल जा।
5: Another Dawn clean with the Dawn Ducks.
6: Oh, he's doing dishes with Dawn Platinum.
7: The only soap trusted to save wildlife affected by oil.
6: And Platinum removes up to 99% of grease and food residue, so he doesn't have to work so hard.
7: Well, flap my wings. What'll he do with all that unused elbow grease?
6: Organize the fridge, the spice rack, the junk drawer.
7: What are you quacking on about? He's gonna make enchiladas.
6: More dishes? That's giving this duck goosebumps.
5: Dawn Platinum, the better grease getter.